ਰਾਜ ਹੋਈਏ ਜੀ ਨਾਰਾਜ ਹੋਈਏ ਹਮਾਰੇ ਘਰ ਸ਼ਾਦੀ ਪਰੋਸੀ ਭਾਈ ਨਾਰਾਜ ਨਾ ਹੋਈਏ ਹਮਾਰੇ ਘਰ ਕਾਰਜ ਪਰੋ

ਰਹਾ ਕੇ ਘਰ ਪਰ ਮੈਂ ਉਹਦਾ ਘਰ ਦੇਖੋ ਇੰਪਾਲਾ ਘਰ ਦੇਖੋ ਸੰਗ ਮੈਨਾ ਚੋਰੇ ਯਾਰ ਹਮਾਰੇ ਘਰ ਸ਼ਾਦੀ ਪਰ ਉਸਨੇ ਭਾਈ ਨਾਰਾਜ਼ ਨਾ ਹੋਈਏ ਹਮਾਰੇ ਘਰ ਸ਼ਾਦੀ।